ਜੀ ਸਾਮੀਨ, ਤੁਸਾਂ ਇਹ ਗੀਤ ਸੁਣਿਆ ਤਾਂ ਆਵਾਜ਼ ਅਸੀਂ ਯੂਨਸ ਲੋਲਾਬੀ ਦੀ। ਸਾਮੀ, ਨੌਜਵਾਨ ਕਿਸੇ ਵੀ ਕੌਮ ਵਾਸਤੇ ਕੀਮਤੀ ਸਰਮਾਇਆ ਹੁੰਦੇ ਨੇ। ਜਿਸ ਕੌਮ ਦੀ ਆਬਾਦੀ ਦਾ ਅਕਸਰ ਹਿੱਸਾ ਨੌਜਵਾਨਾਂ ਤੇ ਮੁਸ਼ਤਮਲ ਹੋਵੇ, ਉਸ ਕੌਮ ਦਾ ਮੁਸਤਕਬਲ ਰੋਸ਼ਨ ਹੁੰਦਾ ਹੈ। ਸਾਮੀ, ਨੌਜਵਾਨਾਂ ਕੋ ਅਗਰ ਸਰਹੱਦ ਤੈਨਾਤ ਕੀਤੇ ਗਏ ਹੈ ਤਾਂ ਉਹ ਪਹਾੜਾਂ ਨਾਲੋਂ ਸਾਬਤ ਹੁੰਦੇ ਨੇ। ਇਸ ਦੇ ਹੱਥਾਂ ਵਿੱਚ ਅਗਰ ਮੁਲਕ

0: ਚਲੈਣੇ ਦੀ ਜ਼ਿੰਮੇਦਾਰੀ ਦਿੱਤੀ ਗਈ ਹੈ ਤਾਂ ਮੁਲਕ ਤਰੱਕੀ ਦੇ ਅਰੂਜ ਤੱਕ ਪਹੁੰਚਦਾ ਹੈ। ਇਸ ਦੇ ਹੱਥਾਂ ਵਿੱਚ ਅਗਰ ਕਲਮ ਦਿੱਤੀ ਗਈ ਹੈ ਤਾਂ ਉਹ ਇੱਕ ਕਾਮਯਾਬ ਅਦੀਬ, ਬਿਹਤਰੀਨ ਕਲਮਕਾਰ ਔਰ ਪੁਰਜੋਸ਼ ਸ਼ਾਇਰ ਉਭਰ ਕੇ ਆਉਂਦਾ ਹੈ। ਗਰਜ਼ ਇਲਮ, ਸਿਆਸਤ ਜਾਂ ਖੇਡਾਂ ਦੇ ਮੈਦਾਨ ਹੋਵੇ, ਨੌਜਵਾਨ ਹਰ ਪਾਸੇ ਆਪਣੀ ਛਾਪ ਛੋੜਦਾ ਹੈ। ਮਗਰ ਨੌਜਵਾਨ ਅਗਰ ਗਲਤ ਰਾਹ ਤੇ ਟੁਰ ਗਏ ਛਿਨ ਔਰ ਇਸ ਦੀ ਸਹੀ ਤਰਬੀਅਤ ਕਰਨ ਵਾਲਾ ਕੋਈ ਨਾ ਹੋਵੇ ਤਾਂ ਇਹ ਸਮਾਜ ਵਾਸਤੇ ਜ਼ਹਿਰ ਥੀ ਜ਼ਿਆਦਾ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਸਾਮੀਨ, ਕਿਤਨੇ ਹੀ ਨੌਜਵਾਨ ਅਜੇ ਜਿਹੜੇ ਆਲਾ ਤਾਲੀਮ ਹਾਸਲ ਕਰਨ ਦੇ ਬਾਅਦ ਰੁਜ਼ਗਾਰ ਵਾਸਤੇ ਦਰ ਦਰ ਫਿਰਦੇ, ਕੁਝ ਉਹਨਾਂ ਵਿੱਚੋਂ ਅਜੇ ਵੀ ਆਉਂਦੇ ਜਿਹੜੇ ਜ਼ਹਿਨੀ ਦਬਾਅ ਦਾ ਸ਼ਿਕਾਰ ਹੁੰਦੇ ਔਰ ਔਲਿਆਂ ਔਲਿਆਂ ਉਹ ਮਨਸ਼ੀਆਤ ਦੇ ਸ਼ਿਕਾਰ ਹੋ ਗਿੰਦੇ ਔਰ ਫਿਰ ਉਹਨਾਂ ਕੋਲੋਂ ਉਹ ਕੰਮ ਆਉਂਦੇ ਜਿਸ ਕੋ ਸੁਣਨਾ ਜਾਂ ਦੇਖਣਾ ਬਰਦਾਸ਼ਤ ਕਰਨ ਦੇ ਕਾਬਿਲ ਨਹੀਂ ਹੁੰਦਾ ਔਰ ਕੁਝ ਨੌਜਵਾਨ ਮਾਯੂਸੀ ਦੀ ਵਜ੍ਹਾ ਨਾਲ ਆਪਣੀ ਜ਼ਿੰਦਗੀ ਦਾ ਖਾਤਮਾ ਕਰ ਛੱਡਦੇ ਨੇ। ਸਾਮੀਨ, ਇਹਨਾਂ ਨੌਜਵਾਨਾਂ ਕੋ ਯਾਦ ਰੱਖਣਾ ਚਾਹੀਏ ਕਿ ਰਿਜ਼ਕ ਔਰ ਮੌਤ ਰੱਬ ਦੇ ਅਖਤਿਆਰ ਵਿੱਚ ਹੈ। ਇਨਸਾਨ ਦੇ ਹੱਥ ਵਿੱਚ ਕੋਸ਼ਿਸ਼ ਹੋਵੇ। ਨੌਜਵਾਨਾਂ ਕੋ ਚਾਹੀਏ ਕਿ ਉਹ ਆਪਣੇ ਅੰਦਰ ਦੇ ਹੁਨਰ ਕੋ ਸਿਆਣਨ, ਕਿਉਂਕਿ ਰੱਬ ਸੁਣ ਹਰ ਇਨਸਾਨ ਦੇ ਅੰਦਰ ਇੱਕ ਖਾਸ ਸਿਫਤ ਜਾਂ ਹੁਨਰ ਜ਼ਰੂਰ ਰੱਖਿਆ ਦੋਂਦਾ ਹੈ। ਤਾਂ ਸਾਮੀਨ, ਗਲਾ ਗੌਰ ਵੀ ਕਰ ਸਾਂ ਪ੍ਰੋਗਰਾਮ ਵਿੱਚ, ਅਗਰ ਪੇਸ਼ ਹੈ ਤੁਸਾਂ ਵਾਸਤੇ ਕਲਾਮ ਸ਼ਾਇਰ, ਤਾਂ ਕਲਾਮ ਸ਼ਾਇਰ ਸਿਲਸਿਲੇ ਦੇ ਤਹਿਤ ਸੁਣਦੇ ਹਾਂ ਸੈਯਦ ਮੁਹੰਮਦ ਇਸਹਾਕ ਤਬਸਮ ਕੋਲੋਂ ਉਹਦਾ ਕਲਾਮ।
1: ਅਡੀਕ ਸ਼ੇਰ ਅਰਜ਼ ਕੀਤਾ ਕਿ ਤੁੜੇ ਵਾਸਤੇ ਮੈਂ ਤੈ ਕੀਤੀਆਂ ਤਿਆਰੀਆਂ, ਤੁੜੇ ਵਾਸਤੇ ਮੈਂ ਤੈ ਕੀਤੀਆਂ ਤਿਆਰੀਆਂ, ਘਰ ਨੂੰ ਸਜਾ ਕੇ ਮੈਂ ਖੁਸ਼ਬੂ ਲਵਾਰੀਆਂ, ਤੁੜੇ ਵਾਸਤੇ ਮੈਂ ਤੈ ਕੀਤੀਆਂ ਤਿਆਰੀਆਂ, ਖੁੱਲ੍ਹੇ ਰੱਖੇ ਬੂਹੇ ਤੇ ਖੁੱਲ੍ਹੀਆਂ ਐਨ ਬਾਰੀਆਂ, ਤੁੜੇ ਵਾਸਤੇ ਮੈਂ ਕੀਤੀਆਂ ਤਿਆਰੀਆਂ, ਖੁੱਲ੍ਹੇ ਰੱਖੇ ਬੂਹੇ ਤੇ ਖੁੱਲ੍ਹੀਆਂ ਐਨ ਬਾਰੀਆਂ, ਮਿੰਡੀਆਂ ਗੁੰਦਾ ਕੇ ਮੈਂ ਜ਼ੁਲਫਾਂ ਸਵਾਰੀਆਂ, ਘਰ ਨੂੰ ਸਜਾ ਕੇ ਮੈਂ ਖੁਸ਼ਬੂ ਲਵਾਰੀਆਂ। ਸ਼ੇਰ ਅਰਜ਼ ਹੈ ਕਿ ਸਰਗੀ ਵੇਲੇ ਰੱਬ ਅੱਗੇ ਅਰਜ਼ਾਂ ਗੁਜ਼ਾਰੀਆਂ, ਸਰਗੀ ਵੇਲੇ ਰੱਬ ਅੱਗੇ ਅਰਜ਼ਾਂ ਗੁਜ਼ਾਰੀਆਂ, ਮਿਲਣਾ ਹੈ ਯਾਰ ਕੋ ਮੈਂ ਖੁਸ਼ੀਆਂ ਮਨਾ ਰਹੀਆਂ, ਮਿਲਣਾ ਹੈ ਯਾਰ ਕੋ ਮੈਂ ਖੁਸ਼ੀਆਂ ਮਨਾ ਰਹੀਆਂ, ਤੁੜੇ ਵਾਸਤੇ ਮੈਂ ਤੇ ਕੀਤੀਆਂ ਤਿਆਰੀਆਂ, ਘਰ ਨੂੰ ਸਜਾ ਕੇ ਮੈਂ ਖੁਸ਼ਬੂ ਲਵਾਰੀਆਂ, ਲਾਕੇ ਸੋਹਣੇ ਕੱਪੜੇ ਮੈਂ ਮਹਿੰਦੀ ਵੀ ਲਾਰੀਆਂ, ਲਾਕੇ ਸੋਹਣੇ ਕੱਪੜੇ ਮੈਂ ਮਹਿੰਦੀ ਵੀ ਲਾਰੀਆਂ, ਮਿਲਣਾ ਹੈ ਯਾਰ ਕੋ ਮੈਂ ਨਜ਼ਰਾਂ ਵਿਛਾਰੀਆਂ, ਤੁੜੇ ਵਾਸਤੇ ਮੈਂ ਤੇ ਕੀਤੀਆਂ ਤਿਆਰੀਆਂ, ਘਰ ਨੂੰ ਸਜਾ ਕੇ ਮੈਂ ਖੁਸ਼ਬੂ ਲਵਾਰੀਆਂ। ਸ਼ੇਰ ਹੈ ਕਿ ਜੁਦਾਈ ਦੀ ਰਾਤ ਨੀਂਦਰਾਂ ਵਿਸਾੜੀਆਂ, ਉਹ ਜੁਦਾਈ ਦੀ ਰਾਤ ਮੈਂ ਤਾਂ ਨੀਂਦਰਾਂ ਵਿਸਾੜੀਆਂ, ਇਜਰ ਫਿਰਾਕ ਨਾਲੇ ਗਮਾਂ ਨੇ ਮਾਰੀਆਂ, ਇਜਰ ਫਿਰਾਕ ਨਾਲੇ ਗਮਾਂ ਨੇ ਮਾਰੀਆਂ, ਤੁੜੇ ਵਾਸਤੇ ਮੈਂ ਤੈ ਕੀਤੀਆਂ ਤਿਆਰੀਆਂ, ਘਰ ਨੂੰ ਸਜਾ ਕੇ ਮੈਂ ਖੁਸ਼ਬੂ ਲਵਾਰੀਆਂ, ਲੰਘੇ ਇਸ ਹਾਲ ਵਿੱਚ ਮਹੀਨੇ ਤੇ ਤਿਆੜੀਆਂ, ਲੰਘੇ ਇਸ ਹਾਲ ਵਿੱਚ ਮਹੀਨੇ ਤੇ ਤਿਆੜੀਆਂ, ਧੋਖੇ ਤੇ ਲਾਰੇ ਵਿੱਚ ਉਮਰਾਂ ਗੁਜ਼ਾਰੀਆਂ, ਧੋਖੇ ਤੇ ਲਾਰੇ ਵਿੱਚ ਉਮਰਾਂ ਗੁਜ਼ਾਰੀਆਂ, ਤੁੜੇ ਵਾਸਤੇ ਮੈਂ ਤੈ ਕੀਤੀਆਂ ਤਿਆਰੀਆਂ, ਘਰ ਨੂੰ ਸਜਾ ਕੇ ਮੈਂ ਖੁਸ਼ਬੂ ਲਵਾਰੀਆਂ। ਅਤੇ ਸ਼ੇਰ ਅਰਜ਼ ਕੀਤਾ ਕਿ ਤਕ ਤਕ ਰਾਹ ਮੈਂ ਅੱਖੀਆਂ ਵੀ ਸਾੜੀਆਂ, ਤਕ ਤਕ ਰਾਹ ਮੈਂ ਤੈ ਅੱਖੀਆਂ ਵੀ ਸਾੜੀਆਂ, ਦਿਨ ਗੁਜ਼ਰੇ ਅਡੀਕਾਂ ਅੰਧੇਰਾ ਸ਼ਾਮਾਂ ਵੀ ਆ ਗਈਆਂ, ਤੁੜੇ ਵਾਸਤੇ ਮੈਂ ਤੈ ਕੀਤੀਆਂ ਤਿਆਰੀਆਂ, ਤੁੜੀ ਯਾਦ ਵਿੱਚ ਮੈਂ ਅਥਰੂੰ ਬਗਾਰੀਆਂ, ਤੁੜੀ ਯਾਦ ਵਿੱਚ ਮੈਂ ਤੈ ਅਥਰੂੰ ਬਗਾਰੀਆਂ, ਮਾਸਖਾ ਦਾ ਫਿਕਰਾਂ ਮੈਂ ਅੱਡੀਆਂ ਰਵਾ ਲਈਆਂ, ਤੁੜੇ ਵਾਸਤੇ ਮੈਂ ਤੈ ਕੀਤੀਆਂ ਤਿਆਰੀਆਂ, ਘਰ ਨੂੰ ਸਜਾ ਕੇ ਮੈਂ ਤੈ ਖੁਸ਼ਬੂ ਲਵਾਰੀਆਂ, ਰੱਬਾ ਮੇਲ ਜਲਦੀ ਮੈਂ ਤੈ ਹਿਜਰਾਂ ਨੇ ਮਾਰੀਆਂ, ਜੁਦਾਈ ਨੇ ਰਾਜ਼ ਡੂੰਘੇ ਜ਼ਿੰਦਗੀ ਮੁਕਾਰੀਆਂ, ਜੁਦਾਈ ਨੇ ਰਾਜ਼ ਡੂੰਘੇ ਇਹ ਜ਼ਿੰਦਗੀ ਮੁਕਾਰੀਆਂ, ਰੱਬਾ ਮੇਲ ਜਲਦੀ ਮੈਂ ਤੈ ਹਿਜਰਾਂ ਨੇ ਮਾਰੀਆਂ, ਰੱਬਾ ਮੇਲ ਜਲਦੀ ਮੈਂ ਹਿਜਰਾਂ ਨੇ ਮਾਰੀਆਂ, ਘਰ ਨੂੰ ਸਜਾ ਕੇ ਮੈਂ ਖੁਸ਼ਬੂ ਲਵਾਰੀਆਂ, ਤੁੜੇ ਵਾਸਤੇ ਮੈਂ ਤੈ ਕੀਤੀਆਂ ਤਿਆਰੀਆਂ, ਗਮਾਂ ਨੇ ਸ਼ਹਿਰ ਵਿੱਚ ਤਬਸਮ ਡੇਰਾ ਮੈਂ ਲਾਰੀਆਂ, ਗਮਾਂ ਨੇ ਸ਼ਹਿਰ ਵਿੱਚ ਤਬਸਮ ਮੈਂ ਡੇਰਾ ਲਾਰੀਆਂ, ਰੱਖੇ ਰੱਬ ਸਲਾਮਤ ਜਿਸ ਮੈਂ ਵਿਸਾਰੀਆਂ, ਰੱਖੇ ਰੱਬ ਸਲਾਮਤ ਜਿਸ ਮੈਂ ਵਿਸਾਰੀਆਂ, ਤੁੜੇ ਵਾਸਤੇ ਮੈਂ ਤੈ ਕੀਤੀਆਂ ਤਿਆਰੀਆਂ, ਘਰ ਨੂੰ ਸਜਾ ਕੇ ਮੈਂ ਖੁਸ਼ਬੂ ਲਵਾਰੀਆਂ, ਖੁੱਲ੍ਹੇ ਰੱਖੇ ਬੂਹੇ ਤੇ ਖੁੱਲ੍ਹੇ ਹਨ ਬਾਰੀਆਂ, ਮਿੰਡੀਆਂ ਗੁੰਦਾ ਕੇ ਮੈਂ ਤਾਂ ਜ਼ੁਲਫਾਂ ਸਵਾਰੀਆਂ, ਤੁੜੇ ਵਾਸਤੇ ਮੈਂ ਤੈ ਕੀਤੀਆਂ ਤਿਆਰੀਆਂ। ਇੱਕ ਹੋਰ ਗਜ਼ਲ ਨੇ ਚੰਦ ਸ਼ੇਰ ਅਰਜ਼ੇ ਕੀ, ਹਰ ਕੋਈ ਹੈ ਬੇਜ਼ਾਰ ਅਤੇਰਾ, ਹਰ ਕੋਈ ਹੈ ਬੇਜ਼ਾਰ ਅਤੇਰਾ, ਨਾ ਕੋਈ ਹੈ ਦਿਲਦਾਰ ਅਤੇਰਾ, ਨਾ ਕੋਈ ਹੈ ਦਿਲਦਾਰ ਅਤੇਰਾ, ਨਾ ਉਹ ਰਿਹਾ ਕਿਸੇ ਜੋਗਾ, ਨਾ ਉਹ ਰਿਹਾ ਕਿਸੇ ਜੋਗਾ, ਹਿਜਰਾਂ ਦਿੱਤੀ ਹੈ ਮਾਰ ਅਤੇਰਾ, ਹਰ ਕੋਈ ਹੈ ਬੇਜ਼ਾਰ ਅਤੇਰਾ, ਅਰਮਾਨਾਂ ਵਰ ਚੱਲ ਗਈ ਆਰੀ, ਸ਼ੇਰ ਅਰਜ਼ ਹੈ ਕਿ ਅਰਮਾਨਾਂ ਵਰ ਚੱਲ ਗਈ ਆਰੀ, ਉਜੜ

0: ਗਿਆ ਕਰ ਬਾਰ ਅਤੇਰਾ, ਹਰ ਕੋਈ ਹੈ ਬੇਜ਼ਾਰ ਅਤੇਰਾ, ਨਾ ਕੋਈ ਹੈ ਦਿਲਦਾਰ ਅਤੇਰਾ। ਉਸਨੇ ਦੁਖੀ ਕੀਤੇ ਸਾਰੇ, ਉਸਨੇ ਦੁਖੀ ਕੀਤੇ ਸਾਰੇ, ਜਿਸ ਨਾ ਹੈ ਇਕਦਾਰ ਅਤੇਰਾ, ਹਰ ਕੋਈ ਹੈ ਬੇਜ਼ਾਰ ਅਤੇਰਾ, ਨਾ ਕੋਈ ਹੈ ਦਿਲਦਾਰ ਅਤੇਰਾ। ਤਬਸਮ ਸਬਰ ਤਾਂ ਮਲ ਰੱਖੀ ਕਦ ਤੱਕ, ਲੈਸਨ ਬਨਸਨ ਓ ਸਰਦਾਰ ਅਤੇਰਾ, ਨਾ ਕੋਈ ਹੈ ਦਿਲਦਾਰ ਅਤੇਰਾ, ਹਰ ਕੋਈ ਹੈ ਬੇਜ਼ਾਰ ਅਤੇਰਾ। ਇੱਕ ਹੋਰ ਗਜ਼ਲ ਨੇ ਚੰਦ ਸ਼ੇਰ ਅਰਜ਼ ਕਰ ਰਿਹਾ, ਮਤਲਬ ਹੈ ਕਿ ਇਸ਼ਕ ਵਫਾ ਨੀਆਂ ਤੁਧ ਗੱਲਾਂ ਵਿਸਾਰੀਆਂ, ਇਸ਼ਕ ਵਫਾ ਨੀਆਂ ਤੁਧ ਗੱਲਾਂ ਵਿਸਾਰੀਆਂ, ਕਰ ਕਰ ਅਡੀਕਾਂ ਮੈਂ ਤੈ ਜਿੰਦਰੀ ਗੁਜ਼ਾਰੀਆਂ, ਇਸ਼ਕ ਵਫਾ ਨੀਆਂ ਤੁਧ ਗੱਲਾਂ ਵਿਸਾਰੀਆਂ। ਖੁਸ਼ੀਆਂ ਦੇ ਬਾਗ ਵਿੱਚ ਬੁਲਬੁਲ ਦਾ ਘਰ ਸਾ, ਜ਼ਾਲਮ ਸ਼ਿਕਾਰੀ ਏ ਜਾਈਆਂ ਉਜਾੜੀਆਂ, ਜ਼ਾਲਮ ਸ਼ਿਕਾਰੀ ਏ ਜਾਈਆਂ ਉਜਾੜੀਆਂ, ਕਰ ਕਰ ਅਡੀਕਾਂ ਮੈਂ ਤੈ ਜਿੰਦੜੀ ਗੁਜ਼ਾਰੀਆਂ। ਸ਼ੇਰ ਅਰਜ਼ ਕੀਤਾ ਕਿ ਚੰਨ ਚੜਿਆ ਦੀਦ ਦਾ ਦਿਖਦਾ ਮੈਂ ਰਾਓ, ਬਿਆਸ ਹੋ ਕੇ ਰਹਿ ਗਈਆਂ ਅੱਖੀਆਂ ਵਿਚਾਰੀਆਂ, ਬਿਆਸ ਹੋ ਕੇ ਰਹਿ ਗਈਆਂ ਅੱਖੀਆਂ ਵਿਚਾਰੀਆਂ, ਇਸ਼ਕ ਵਫਾ ਦੀਆਂ ਤੁਧ ਗੱਲਾਂ ਵਿਸਾਰੀਆਂ। ਸ਼ੇਰ ਅਰਜ਼ ਹੈ ਕਿ ਸਬਰ ਤਿਹਾੜੇ ਮੈਂ ਕਰਾਂ ਅੱਜ ਵੀ, ਸਬਰ ਤਿਹਾੜੇ ਮੈਂ ਕਰਦਾ ਹਾਂ ਅੱਜ ਵੀ, ਬਸ ਤੇਰੇ ਗਮ ਤੈ ਜੁਦਾਈਆਂ ਨੇ ਮਾਰੀਆਂ, ਬਸ ਤੇਰੇ ਗਮ ਤੇ ਜੁਦਾਈਆਂ ਨੇ ਮਾਰੀਆਂ, ਇਸ਼ਕ ਵਫਾ ਨੀਆਂ ਤੁਧ ਗੱਲਾਂ ਵਿਸਾਰੀਆਂ। ਖਿਲ ਰਹਿਣ ਬਾਲ ਮੈਂ ਤੈ ਮਜਨੂੰ ਤਾਂ ਹੋ ਗਿਆ, ਖਿਲਰ ਗਏ ਬਾਲ ਮੈਂ ਤੈ ਮਜਰੂੰ ਹੋ ਗਿਆ, ਤੁੜੇ ਬਾਅਦ ਤਬਸਮ ਨਵੇਂ ਜ਼ੁਲਫਾਂ ਸਵਾਰੀਆਂ, ਤੁੜੇ ਬਾਅਦ ਤਬਸਮ ਨਵੇਂ ਜ਼ੁਲਫਾਂ ਸਵਾਰੀਆਂ। ਸ਼ੁਕਰੀਆ
1: ਜੀ। ਸਾਮੀਨ, ਕਲਾਮ ਸ਼ਾਇਰ ਸਿਲਸਿਲੇ ਦੇ ਤਹਿਤ ਤੁਸਾਂ ਸੈਯਦ ਮੁਹੰਮਦ ਇਸਹਾਕ ਤਬਸਮ ਕੋਲੋਂ ਉਹਦਾ ਕਲਾਮ ਸੁਣਿਆ। ਸਾਮੀਨ, ਆਕਾਸ਼ਵਾਣੀ ਜਿਸਕੋ ਅੰਗਰੇਜ਼ੀ ਵਿੱਚ ਆਲ ਇੰਡੀਆ ਰੇਡੀਓ ਵੀ ਆਖਿਆ ਜਾਂਦਾ ਹੈ, ਭਾਰਤ ਦਾ ਸਰਕਾਰੀ ਰੇਡੀਓ ਨਸ਼ਰੀਆਤੀ ਇਦਾਰਾ ਹੈ, ਜਿਸ ਦੀ ਸ਼ੁਰੂਆਤ 1936 ਵਿੱਚ ਹੋਈ ਸੀ, ਔਰ ਉਸ ਵੇਲੇ ਥੀ ਕੇਨ ਕਹਿ ਅੱਜ ਤੋਣੀ ਇਹ ਪੂਰੇ ਮੁਲਕ ਵਿੱਚ ਮਾਲੂਮਾਤ, ਤਾਲੀਮ ਔਰ ਤਫਰੀ ਪ੍ਰੋਗਰਾਮ ਪੇਸ਼ ਕਰ ਰਿਹਾ ਹੈ। ਸਾਮੀਨ, ਇਸ ਸਾਲ ਯਾਨੀ 2024 ਵਿੱਚ ਆਕਾਸ਼ਵਾਣੀ ਆਪਣੀ 90 ਸਾਲਾ ਤਕਮੀਲ ਦੇ ਮੌਕੇ ਤੇ ਮੁਖਤਲਿਫ ਤਕਰੀਬਾਤ, ਖਸੂਸੀ ਨਸ਼ਰੀਆਤ ਔਰ ਸਕਾਫਤੀ ਪ੍ਰੋਗਰਾਮ ਮੁਨਕਦ ਕਰ ਰਿਹਾ ਹੈ। ਇਸ ਮੌਕੇ ਤੇ ਇਸ ਇਦਾਰੇ ਦੀ ਖਿਦਮਤ ਕੋ ਖਰਾਜ ਤਹਿਸੀਨ ਪੇਸ਼ ਕੀਤਾ ਜੁਲ ਰਿਹਾ ਹੈ ਔਰ ਇਸ ਦੇ ਰੋਸ਼ਨ ਮੁਸਤਕਬਲ ਵਾਸਤੇ ਉਮੀਦਾਂ ਜ਼ਾਹਿਰ ਕੀਤੀ ਜੁਲ ਰਹੀ ਹਨ। ਸਾਮੀਨ, ਆਕਾਸ਼ਵਾਣੀ ਦਾ 90 ਸਾਲਾ ਸਫ਼ਰ ਇੱਕ ਸ਼ਾਨਦਾਰ ਦਾਸਤਾਨ ਹੈ, ਜਿਹੜਾ ਇਸ ਦੀ ਅਵਾਮੀ ਖਿਦਮਤ, ਸਕਾਫਤੀ ਵਿਰਸੇ ਦੀ ਹਿਫਾਜ਼ਤ ਔਰ ਜਦੀਦ ਦੌਰ ਦੇ ਨਾਲ ਆਪਣੇ ਖਿਆਲਾਤ ਕੋ ਜ਼ਾਹਿਰ ਕਰਦਾ ਹੈ। ਇਹ ਇਦਾਰਾ ਨਾ ਸਿਰਫ ਮਾਜ਼ੀ ਦੀ ਯਾਦਗਾਰ ਹੈ ਬਲਕਿ ਮੁਸਤਕਬਲ ਵਿੱਚ ਵੀ ਆਪਣੀ ਅਹਿਮੀਅਤ ਬਰਕਰਾਰ ਰੱਖਸੀ। ਸਾਮੀਨ, ਪ੍ਰੋਗਰਾਮ ਵਿੱਚ ਅਗਰ ਪੇਸ਼ ਹੈ ਤੁਸਾਂ ਵਾਸਤੇ ਖੂਬਸੂਰਤ ਗੀਤ, ਤਾਂ ਆਵਾਜ਼ ਹੈ ਪ੍ਰਦੀਪ ਖੰਨਾ ਤੇ ਸਾਥੀਆਂ ਦੀ।

0: ਕੀਤਾ। ਕਠੂਆ ਵਿੱਚ ਮਸਕੀਨ ਨਾਮੀ ਮਨਸ਼ੀਆਤ ਫਰੋਸ਼ ਕੋ ਹਿਰਾਸਤ ਵਿੱਚ ਕੈਦੇ ਗਿਆ। ਇਸ ਦੌਰਾਨ ਡੋਡਾ, ਉਧਮਪੁਰ ਔਰ ਬਾਕੀ ਜ਼ਿਲ੍ਹਿਆਂ ਵਿੱਚ ਪੁਲਿਸ ਦੇ ਇਹਤਮਾਮ ਨਾਲ ਮਨਸ਼ੀਆਤ ਮੁਖਾਲਫ ਬੇਦਾਰੀ ਪ੍ਰੋਗਰਾਮ ਮੁਨਕਦ ਹੋਏ। ਪੀਡੀਪੀ ਦੇ ਸੀਨੀਅਰ ਲੀਡਰ ਔਰ ਐਮਐਲਏ ਪੁਲਵਾਮਾ ਵਹੀਦਰ ਰਹਿਮਾਨ ਪਰਾਸਣ ਇਲਜ਼ਾਮ ਆਇਦ ਕੀਤਾ ਕਿ ਜ਼ਿਲ੍ਹੇ ਵਾਸਤੇ ਅੰਮ੍ਰਿਤ ਪ੍ਰੋਗਰਾਮ ਦੇ ਦੂਏ ਮਰਹਲੇ ਦੇ ਤਹਿਤ 18 ਕਰੋੜ ਰੁਪਏ ਮਾਲੀਅਤ ਤੇ ਮਨਜ਼ੂਰ ਕੀਤੀ ਗਈ। ਪੀਤੇ ਦੇ ਪਾਣੀ ਦੇ ਪ੍ਰੋਜੈਕਟ ਕੋ ਪਿਛਾਂ ਧਕੇਲ ਦਿੱਤੇ ਗਿਆ। ਇੱਕ ਬਿਆਨ ਵਿੱਚ ਉਨ੍ਹਾਂ ਸੁਣ ਆਖਿਆ ਕਿ ਇਸ ਪ੍ਰੋਜੈਕਟ ਵਾਸਤੇ ਪਿਛਲੇ ਸਾਲ ਲਾਗਤ ਦੀ ਰਕਮ ਦੀ ਪਹਿਲੀ ਕਿਸ਼ਤ ਵਾਗਜ਼ਾਰ ਕੀਤੀ ਗਿਆ ਸੀ, ਮਗਰ ਉਨ੍ਹਾਂ ਤੋਂ ਇਸ ਪਰ ਕੋਈ ਕਾਰਵਾਈ ਨਹੀਂ ਹੋਈ। ਵਹੀਦ ਪਰਾਸਣ ਦਾਅਵਾ ਕੀਤਾ ਕਿ ਡੀਪੀਆਰ ਕੋ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਡਿਪਾਰਟਮੈਂਟ ਕੋ ਹਵਾਲੇ ਕਰਨੇ ਦੇ ਪਿੱਛਾ ਵੀ ਇਸ ਪਲਾਨ ਵਿੱਚੋਂ ਬਾਹਰ ਕੀਤੀ ਗਿਆ। ਉਨ੍ਹਾਂ ਸੁਣ ਵਜ਼ੀਰ ਆਲਾ ਉਮਰ ਅਬਦੁੱਲਾ ਨਾਲ ਇਸ ਮਾਮਲੇ ਦੀ ਤਰਫੋਂ ਧਿਆਨ ਦਿੱਤੇ ਵਾਸਤੇ ਅਪੀਲ ਕੀਤੀ, ਜਿਹੜਾ ਪੁਲਵਾਮੇ ਦੇ ਆਵਾਮ ਵਾਸਤੇ ਰਾਹਤ ਦਾ ਜ਼ਰੀਆ ਬਣ ਸਕਦਾ। ਕਸ਼ਮੀਰ ਸੂਬੇ ਦੇ ਅਨੰਤਨਾਗ ਔਰ ਬਡਗਾਮ ਜ਼ਿਲ੍ਹੇ ਵਿੱਚ ਪੁਲਿਸ ਸੁਣ ਮਨਸ਼ੀਆਤ ਮੁਖਾਲਫ ਕਾਰਵਾਈਆਂ ਦੇ ਦੌਰਾਨ ਬੰਕ ਔਰ ਖੁਸ਼ਖਾਸ਼ ਦਾ ਕਾਸ਼ਤ ਤਬਾਹ ਕੀਤਾ। ਔਂਤੀਪੁਰਾ ਪੁਲਿਸ ਦੇ ਇਹਤਮਾਮ ਨਾਲ ਪੁਲਵਾਮਾ ਜ਼ਿਲ੍ਹੇ ਦੇ ਖਰੀਉ ਇਲਾਕੇ ਵਿੱਚ ਮਨਸ਼ੀਆਤ ਮੁਖਾਲਫ ਰੈਲੀ ਕੱਢੇਗੀ। ਸੋਪਰ ਦੇ ਸ਼ਰਾਕਵਾਰਾ, ਵਾਗੂਰਾ ਇਲਾਕੇ ਵਿੱਚ ਵੀ ਸਿਵਲ ਸੁਸਾਇਟੀ ਦੇ ਇਸ਼ਤਰਾਕ ਨਾਲ ਮਨਸ਼ੀਆਤ ਮੁਖਾਲਫ ਰੈਲੀਆਂ ਕੱਢੀਆਂ। ਪੁਲਿਸ ਹੁਣ ਅਨੰਤਨਾਗ ਵਿੱਚ ਗੁਲਾਮ ਨਬੀ ਰੇਨਾ, ਬਡਗਾਮ ਵਿੱਚ ਨਜ਼ੀਰ ਅਹਿਮਦ ਗਨਾਈ ਔਰ ਹਿੰਦਵਾੜੇ ਵਿੱਚ ਸਾਹਿਲ ਮਨਜ਼ੂਰ ਡਾਰ ਨਾਮੀ ਡਰੱਗ ਸਮਗਲਰਾਂ ਕੋ ਗ੍ਰਿਫਤਾਰ ਕੀਤੇ ਗਿਆ। ਨਾਇਬ ਵਜ਼ੀਰ ਆਲਾ ਸੁਰਿੰਦਰ ਕੁਮਾਰ ਚੌਧਰੀ ਸੁਣ ਆਖਿਆ ਕਿ ਉਮਰ ਅਬਦੁੱਲਾ ਦੀ ਸਰਬਰਾਹੀ ਵਾਲੀ ਸਰਕਾਰ ਯੂਟੀ ਦੀਆਂ ਪੋਲੀਟੈਕਨਿਕ ਕਾਲਜਾਂ ਔਰ ITI ਅਦਾਰਿਆਂ ਵਿੱਚ ਇੱਛੀਆਂ ਕੋਰਸਾਂ ਕੋ ਮੁਤਾਰਫ ਕਰਾਲੇ ਵਾਸਤੇ ਕੰਮ ਕਰ ਰਹੀ, ਜਿਸ ਨਾਲ ਨੌਜਵਾਨ ਰੋਜ਼ਗਾਰ ਹਾਸਲ ਕਰ ਸਕਦੇ। ਮੀਡੀਆ ਨੁਮਾਇੰਦਿਆਂ ਨਾਲ ਗੱਲਾਂ ਕਰਦੇ ਹੋਏ ਉਹਨਾਂ ਸੋ ਇਲਜ਼ਾਮ ਆਇਦ ਕੀਤਾ ਕਿ ਸਾਬਕਾ ਸਰਕਾਰ ਸੁਣ ਨੌਜਵਾਨਾਂ ਕੋ ਮੁਸ਼ਕਲਾਂ ਵਿੱਚ ਮੁਬਤਲਾ ਕੀਤਾ। ਉਹਨਾਂ ਸੁਣ ਆਖਿਆ ਕਿ ਮੌਜੂਦਾ ਸਰਕਾਰ ਲੋਕਾਂ ਵਾਸਤੇ, ਖਾਸ ਕਰ ਨੌਜਵਾਨਾਂ ਦੀ ਰਾਹਤ ਰਸਾਈ ਵਾਸਤੇ ਕੰਮ ਕਰ ਰਹੀ।
1: 11-12 ਸਾਲ ਸੁਨੀਲ ਸ਼ਰਮਾ ਸਾਹਿਬ ਆਪਕੀ ਔਰ PDP ਕੀ ਹਕੂਮਤ ਰਹੀ ਔਰ ਉਸਨੇ ਆਪਕੀ ਜੋ ਸਰਕਾਰ ਵੀ ਰਹੀ ਤੋ ਆਪਨੇ ਜੰਮੂ ਕਸ਼ਮੀਰ ਕੇ ਲੋਗੋਂ ਕੋ ਬੇਰੁਜ਼ਗਾਰੀ ਉਨਕੇ ਹਾਥ ਮੇਂ ਥਮਾ ਕੇ ਦੇ ਦੀ ਹੈ। ਉਨ ਬੇਰੁਜ਼ਗਾਰੋਂ ਪੇ ਆਪਕੋ ਬਾਤ ਨਹੀਂ ਕਰਤੇ। ਆਪ ਜੰਮੂ ਕਸ਼ਮੀਰ ਕੇ ਲੋਗੋਂ ਕੇ ਜੋ ਬੇਸਿਕ ਜ਼ਰੂਰਤੇ ਹੈ ਹਾਸਪਿਟਲ ਕੇ ਅੰਦਰ, ਸਿਰਫ ਉਨਕੋ ਇੱਕ ਹੀ ਮਕਸਦ ਹੈ ਕਿ ਸਰਕਾਰ ਗਿਰਾਨੀ ਹੈ, ਸਰਕਾਰ ਗਿਰਾਨੀ ਹੈ। ਹਮੇ ਲੋਗੋਂ ਨੇ ਚੁਣ ਕੇ ਭੇਜਾ ਹੈ ਕਾਇਦ ਔਰ ਜੰਮੂ ਕਸ਼ਮੀਰ ਕੇ ਮੁੱਖ ਮੰਤਰੀ ਉਮਰ ਅਬਦੁੱਲਾ ਸਾਹਿਬ ਕੀ। ਹਮਾਰੇ ਜੋ ਪੋਲੀਟੈਕਨਿਕਸ ਔਰ ITIs ਹੈ, ਇਨਮੇ ਅੱਛੇ ਸਬਜੈਕਟ ਲਾਏ ਜਾਏ, ਅੱਛੇ ਕੋਰਸਿਸ ਲਾਏ ਜਾਏ, ਜਿਸਸੇ ਬੱਚੋਂ ਕੀ ਅੱਛੀ ਪੜ੍ਹਾਈ ਹੋ ਰਹੀ ਹੈ, ਬੱਚੇ ਆਪਣਾ ਰੋਜ਼ਗਾਰ ਢੂੰਡ ਸਕੇ।
0: ਸੁਵਿੰਦੂ ਅਧਿਕਾਰੀ ਸੁਣ ਅੱਜ ਮਗਰਬੀ ਬੰਗਾਲ ਦੇ ਵਜ਼ੀਰ ਆਲਾ ਦੀ ਹਸੀਅਤ ਨਾਲ ਹਲਫ ਚਾਇਆ ਔਰ ਰਿਆਸਤ ਵਿੱਚ BJP ਦੀ ਕਿਆਦਤ ਵਾਲੀ ਸਰਕਾਰ ਦੇ ਪਹਿਲਿਆਂ ਸਰਬਰਾਹ ਉਹ ਸਨ। ਮਗਰਬੀ ਬੰਗਾਲ ਦੇ ਗਵਰਨਰ RN ਰਵੀ ਉਹਨਾਂ ਕੋ ਅਹੁਦੇ ਔਰ ਰਾਜਦਾਰੀ ਦਾ ਹਲਫ ਦਵਾ ਲਿਆ। ਉਹਨਾਂ ਨਾਲ 5 ਕਾਬੀਨੀ ਵਜ਼ਰਾ ਸੁਣ ਵੀ ਸ਼ਿਰਕਤ ਕੀਤੀ। ਵਜ਼ੀਰ ਆਜ਼ਮ ਨਰਿੰਦਰ ਮੋਦੀ, ਵਜ਼ੀਰ ਦਾਖਲਾ ਅਮਿਤ ਸ਼ਾਹ, BJP ਸਦਰ ਨਿਤਿਨ ਨਵੀਨ, ਕਈ ਮਰਕਜ਼ੀ ਵਜ਼ਰਾ ਔਰ NDA ਹਕੂਮਤ ਵਾਲੀਆਂ ਤਮਾਮ ਰਿਆਸਤਾਂ ਦੇ ਵਜ਼ਰਾ ਆਲਾ ਵੀ ਹਲਬਰਦਾਰੀ ਦੀ ਤਕਰੀਬ ਵਿੱਚ ਸ਼ਿਰਕਤ ਕੀਤੀ। IPL ਕ੍ਰਿਕਟ ਵਿੱਚ ਅੱਜ ਗੁਜਰਾਤ ਟਾਈਟਨਸ ਦਾ ਮੁਕਾਬਲਾ ਰਾਜਸਥਾਨ ਰਾਇਲਸ ਨਾਲ ਹੋ ਸੀ। ਇਹ ਮੈਚ ਸ਼ਾਮੀ 7:30 ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ ਵਿੱਚ ਖੇਡੇ ਗਏ ਸੀ। ਵਜ਼ੀਰ ਆਜ਼ਮ ਨਰਿੰਦਰ ਮੋਦੀ ਕੱਲ੍ਹ ਤੇਲੰਗਾਨਾ ਦਾ ਦੌਰਾ ਕਰ ਸਨ। ਆਪਣੇ ਦੌਰੇ ਦੇ ਦੌਰਾਨ ਉਹ ਰਿਆਸਤ ਵਿੱਚ 15 ਅਰਬ 35 ਕਰੋੜ ਰੁਪਏ ਮਾਲੀਅਤ ਦੀ ਕਲੀਦੀ ਰੇਲਵੇ ਪ੍ਰੋਜੈਕਟ ਦਾ ਇਫਤਾਹ ਕਰਕੇ ਇਹਨਾਂ ਕੋ ਘੁੰਮ ਦੇਣਾ ਕਰ ਸਨ। ਜੰਮੂ ਰੇਂਜਵੇ ਇੰਸਪੈਕਟਰ ਜਨਰਲ ਆਫ ਪੁਲਿਸ ਭੀਮ ਸਿੰਘ ਧੋਤੀ ਸੁਣ ਪੁਲਿਸ ਅਫਸਰਾਂ ਦੀ ਇੱਕ ਮੀਟਿੰਗ ਵਿੱਚ ਖਿੱਤੇ ਦੀ ਮਜਮੂਈ ਸਲਾਮਤੀ ਸੂਰਤ ਹਾਲ ਦਾ ਜਾਇਜ਼ਾ ਕੀਤਾ। IGP ਸੁਣ ਅਮਨ ਅਮਾਨ ਕੋ ਬਰਕਰਾਰ ਰੱਖੇ ਔਰ ਸਰਹੱਦੀ ਇਲਾਕਿਆਂ ਵਿੱਚ ਚੌਕਸੀ ਬਦਾਏ ਵਾਸਤੇ ਸਿਕਿਉਰਟੀ ਏਜੰਸੀਆਂ ਔਰ ਫੋਰਸਿਸ ਕੋ ਕਰੀਬੀ ਤਾਲਮੇਲ ਦੀ ਜ਼ਰੂਰਤ ਉੱਪਰ ਧਿਆਨ ਦਿੱਤੇ ਦਾ ਜ਼ੋਰ ਦਿੱਤਾ। ਗੁਲਸ਼ਨ ਕਲਚਰਲ ਫੋਰਮ ਕਸ਼ਮੀਰ ਦੇ ਅਹਿਤਮਾਮ ਨਾਲ ਅੱਜ ਬਡਗਾਮ ਜ਼ਿਲ੍ਹੇ ਦੇ ਬਦਰਨ ਮਾਗਾਮ ਵਿੱਚ ਸਮਨਬਲ ਨਾਮੀ 3 ਰੋਜ਼ਾਂ ਦਾ ਅਦਬੀ ਮੇਲੇ ਦਾ ਆਗਾਜ਼ ਹੋਇਆ। ਇਸ ਮੇਲੇ ਦੇ ਇਨਕਾਦ ਵਿੱਚ ਮਰਕਜ਼ੀ ਸਰਕਾਰ ਦੀ ਕਲਚਰਲ ਦੀ ਵਜ਼ਾਰਤ ਸੁਣ ਮਾਲੀ ਤਾਉਣ ਦਿੱਤਾ। ਇਸ ਮੇਲੇ ਦੀ ਇਫਤਤਾਹੀ ਰਸਮ ਦੀ ਸਦਾਰਤ ਨਾਮਵਰ ਅਦੀਬ ਪ੍ਰੋਫੈਸਰ ਗੁਲਸ਼ਨ ਮਜੀਦ ਸੁਣ ਕੀਤੀ, ਜਦਕਿ ਜੰਮੂ ਕਸ਼ਮੀਰ ਵਕਫ ਬੋਰਡ ਦੀ ਚੇਅਰਪਰਸਨ ਡਾਕਟਰ ਸੈਯਦ ਰਕਸ਼ਾ ਅੰਦਰਾਬੀ, ਮਹਿਮਾਨਾ ਖਸੂਸੀ ਔਰ ਜੰਮੂ ਕਸ਼ਮੀਰ ਅਕੈਡਮੀ ਆਫ ਆਰਟ ਕਲਚਰ ਐਂਡ ਲੈਂਗੁਏਜਸ ਦੇ ਮੁਤਾਬਿਕ ਸਾਬਕ ਸੈਕਟਰੀ ਡਾਕਟਰ ਰਫੀਕ ਮਸੂਦੀ ਮਹਿਮਾਨ ਐਜ਼ਾਜ਼ੀ ਦੀ ਹਸੀਅਤ ਨਾਲ ਇਸ ਮੌਕੇ ਤੇ ਮੌਜੂਦਾ ਸੀ। ਫੋਰਮ ਨਾਲ ਵਾਪਸਤਾ ਗੁਲਸ਼ਨ ਬਦਰਨੀ ਸੁਣ ਮਹਿਮਾਨਾਂ ਦਾ ਇਸਤਕਬਾਲ ਕੀਤਾ, ਜਦਕਿ ਮਾਰੂਫ ਕਲਮਕਾਰ ਔਰ ਬ੍ਰਾਡਕਾਸਟਰ ਡਾਕਟਰ ਸਤੀਸ਼ ਵਿਬਲ ਸੁਣ ਵੀ ਕਲੀਦੀ ਖੁਤਬਾ ਪੇਸ਼ ਕੀਤਾ। ਤਕਰੀਬ ਵਿੱਚ ਆਕਾਸ਼ਵਾਣੀ ਨਿਊਜ਼ ਸ੍ਰੀਨਗਰ ਦੇ ਡਾਇਰੈਕਟਰ ਔਰ ਸਰਬਰਾਹ ਤਾਰਿਕ ਰਾਥਰ ਵੀ ਮੌਜੂਦ ਆਸੇ। ਸੈਯਦ डॉक्टर से दरक्षा

0: ਜਿਹੜਾ ਆਪਣੇ ਪ੍ਰਪੋਜ਼ਲ ਤਿਆਰ ਕੀ ਹੋਇਆ ਮਿਸ਼ਨ ਜੀ ਹੋਇਆ, ਉਸਮਾਂ 20,000 ਰੁਪਏ ਆਪਣਾ ਹੋਣਾ
1: ਜੀ,
0: ਚਾਹੀਏ, 1,80,000 ਬੈਂਕ ਛੋੜਾ ਕੇ
1: ਜੀ,
0: ਉਸ 1,80,000 ਵਿੱਚੋਂ ਬਿਟਕੀ ਨਾ 60,000 ਸਬਸਿਡੀ ਹੈ
1: ਜੀ,
0: ਤੇ ਮਾਰਜਨਾ 50,000
1: ਸਬਸਿਡੀ। ਗਰੰਟਰ ਇਸਕੇ ਵਿੱਚ ਕੋਈ ਵੀ ਨਹੀਂ ਹੁੰਦਾ,
0: ਇਸਮਾਂ ਕੋਈ ਗਰੰਟਰ ਨਹੀਂ, ਐਸ ਪਰ ਗਵਰਨਮੈਂਟ ਰੂਲ ਇਸਮਾਂ ਕੋਈ ਗਰੰਟਰ ਨਹੀਂ ਹੋਣ। ਜੰਮੂ ਕਸ਼ਮੀਰ ਜਿਹੜੀ ਹੈ ਇਹ ਫਾਈਨੈਂਸ਼ੀਅਲ ਪਾਰਟਨਰ ਹੈ ਇਸ ਲੋਨ ਕੀ, ਕਿਉਂਕਿ ਫਾਈਨੈਂਸ ਜੇ ਐਂਡ ਕੇ ਬੈਂਕ ਹੀ ਕਰਾ
1: ਜੀ,
0: ਤੇ ਉਹ ਆਪਣੀ ਫਾਰਮੈਲਿਟੀ ਲੈ ਸਕੇ ਜਨਾਬ। ਤੇ ਇਸਮਾਂ ਜਿਹੜੀ ਮੇਨ ਚੀਜ਼ ਹੈ
1: ਜੀ,
0: ਪਹਿਲਾ 6 ਮਹੀਨਾ ਤੱਕ ਤੁਹਾਨੂੰ ਕੋਈ ਇਸ ਕੀ EMI ਨਹੀਂ ਭਰਨੀ
1: ਜੀ,
0: ਪਹਿਲਾ 6 ਮਹੀਨਾ ਗਵਰਨਮੈਂਟ ਕਾ ਕਿ ਉਹ ਆਪਣਾ ਬਿਜ਼ਨਸ ਸਟਾਰਟ ਕਰਨਾ
1: ਜੀ,
0: ਜੋ ਆਪਣਾ ਬਿਜ਼ਨਸ ਨਾਲ ਪਹਿਲਾਂ ਕਾਮਯਾਬ ਕਰਾ, ਫਿਰ 6 ਮਹੀਨੇ ਤੋਂ ਬਾਅਦ ਜੋ ਆਪਣੀ ਪਹਿਲੀ EMI ਪਰ
1: ਜੀ। ਇਹ ਤਾਂ ਮੈਂ ਥੋੜ੍ਹਾ ਜਿਹਾ ਵਕਫ ਲਿਆ ਕਾ
0: ਜੀ ਜੀ,
1: ਔਰ ਆਪਣਾ ਸਮੇਂ ਵਾਸਤੇ ਇਹ ਪੇਸ਼ ਕਰਦੇ ਹਾਂ ਗਜ਼ਲ ਆਵਾਜ਼ ਹੈ ਅਨਿਲ ਕੁਮਾਰ ਕੀ।